0: ਦਿਖਾਈ ਦੇਵੇਗੀ। ਉਦਾਹਰਣਗਤ ਤੌਰ ਪਰ ਆਪਾਂ ਬਾਤ ਕਰਾਂ ਤਾਂ ਕਿਸਾਨ ਬਾਈਓ ਜਾਂ ਕਣਕ ਕਾ ਬਾਦਗਮ ਆਪਾਂ ਕਪਾਸ ਜਾਂ ਨਰਮੂ ਬੀਜਣੋ ਚਾਹੀਏ। ਇਨ ਇਲਾਵਾ ਆਪਾਂ ਇਹ ਬਾਤ ਕੋ ਵੀ ਧਿਆਨ ਰੱਖਾਂ ਕਿ ਜ਼ਿਆਦਾ ਖਾਦ ਲੈਣ ਵਾਲੀ ਜਿਹੀ ਫਸਲ ਕਾ ਬਾਦਗਮ ਆ ਕਮ ਖਾਦ 'ਚੋਂ ਪੱਕਣ ਵਾਲੀ ਜਿਹੀ ਫਸਲ ਹੈ ਵਿੰਗੀ ਹੀ ਬੀਜਾਂਤ ਕਰਨੀ ਚਾਹੀਏ। ਜੇ ਆਪਾਂ ਜ਼ਿਆਦਾ ਖਾਦ ਲੈ ਕੇ ਪਕਾ ਵਾਲੀ ਜਿਹੜੀ ਫਸਲ ਹੈ ਵਾਰ ਵਾਰ ਬੀਜਦਾ ਰਹੇ ਸਾਂ ਤਾਂ ਖਾਦ ਦੀ ਖਪਤ ਤੋਂ ਜ਼ਿਆਦਾ ਹੋਏਗੀ। ਇਨ ਇਲਾਵਾ ਕਿਸਾਨ ਬਾਈਓ ਆਪਣੇ ਵਿੰਗੀ ਜਿਹੀ ਪੂਰਤੀ ਕਰਨੋਂ ਬਹੁਤ ਜ਼ਿਆਦਾ ਔਖਾ ਹੋ ਜਾਵੇਗਾ। ਇਨ ਇਲਾਵਾ ਮਾਟੀ ਦੀ ਜਿਹੀ ਰੰਗਤ ਹੈ ਵੀ ਮੈਂ ਵੀ ਫਰਕ ਆਪਾਂ ਨੇ ਦਿਖਾਈ ਦੇਣ ਲੱਗ ਜਾਵੇਗਾ, ਕਿਉਂਕਿ ਕਈ ਵਾਰ ਇਹ ਹੋ ਜਾਵੇਗਾ ਆਪਾਂ ਇੱਕ ਹੀ ਤਰੀਕੇ ਫਸਲ ਬੀਜਾਂ ਤਾਂ ਜਿਹੜੀ ਮਾਟੀ ਹੈ ਵਾ ਜਾਂ ਤਾਂ ਕਠੋਰ ਹੋ ਜਾਵੇਗੀ ਜਾਂ ਫਿਰ ਵਾ ਇਹ ਕਿਸਕਾਂ ਕਹਿ ਫਸਲ ਗਾ ਮਾਫੀ ਕੋ ਰਹੇ ਨਹੀਂ। ਇਹ ਵਾਸਤੇ ਆਪਾਂ ਫਸਲ ਚੱਕਰ ਆਪਣਾ ਅੱਗੇ ਬੀਜਾਂਤ ਕਰਾਂਗਾ ਤਾਂ ਕਿਸਾਨ ਬਾਈ ਉਹ ਪਹਿਲੀ ਫਸਲ ਗਾ ਮਾਂ ਨਾਖੇੜੀ ਖਾਦ ਆਪਣੀ ਜਿਹੀ ਦੂਸਰੀ ਫਸਲ ਹੈ ਬਿਗਮਾ ਵੀ ਅੱਛਾ ਅਸਰ ਕਰੇਗੀ। ਜੇ ਆਪਾਂ ਗੰਨੇ ਦੀ ਫਸਲ ਗਾ ਬਾਅਦ ਗਾ ਮਾਂ ਕਣਗੀ ਬੀਜਾਂਤ ਕਰ ਦੇਵਾਂ ਜਾਂ ਕੋਈ ਹੋਰ ਅੱਛੀ ਕਿਸਮ ਦੀ ਫਸਲ ਲੈ ਕੇ ਵੀ ਆਪਾਂ ਬੀਜਾਂਤ ਕਰ ਸਕਾਂ। ਇਨ ਇਲਾਵਾ ਕਿਸਾਨ ਬਾਈ ਉਹ ਪਾਣੀ ਸਿੰਚਾਈ ਦੀ ਵੀ ਬਚਤ ਕੋ ਵੀ ਆਪਾਂ ਧਿਆਨ ਰੱਖਣਾ ਹੈ, ਯਾਨੀ ਜ਼ਿਆਦਾ ਪਾਣੀ ਵਾਲੀ ਜਿਹੀ ਫਸਲ ਹੈ ਬਿੰਗ ਬਾਦਗਮ ਆਪਾਂ ਕਮ ਪਾਣੀ ਵਾਲੀ ਜਿਹੀ ਫਸਲ ਹੈ ਬਿੰਗ ਬੀਜਾਂਤ ਕਰਾਂ। ਇਸ ਇੱਕ ਤੋਂ ਸਿੰਚਾਈ ਦਾ ਜਿਹੜਾ ਸਾਧਨ ਹੈ ਵਾਂਗੂ ਆਪਾਂ ਨੇ ਜ਼ਿਆਦਾ ਉਪਯੋਗ ਕੋਈ ਕਰਨਾ ਪੜੇ ਨਹੀਂ। ਦੂਸਰੀ ਬਾਤ ਆਹ ਹੈ ਕਿ ਜ਼ਮੀਨ ਗਾ ਮਾਂ ਜ਼ਿਆਦਾ ਦਿਨ ਪਾਣੀ ਟਿੱਕਾ ਰਹਿਣਾ ਸੂ ਜ਼ਮੀਨ ਮੈਂ ਹੋਣ ਵਾਲਾ ਜਿਹਾ ਵਾਯੂ ਸੰਚਾਰ ਮੈਂ ਵੀ ਕਈ ਤਰੀਕਿਆਂ ਦੀ ਜਿਹੀ ਵੱਧ ਹੈ ਵਾ ਵੀ ਕੋਨੀ ਆਵੇ ਨਹੀਂ, ਕਿਉਂਕਿ ਜ਼ਿਆਦਾ ਪਾਣੀ ਜ਼ਮੀਨ ਮੈਂ ਰਹਿਣਾ ਸੂ ਜ਼ਮੀਨ ਗਾ ਮਾਂ ਜਿਹਾ ਜ਼ਰੂਰੀ ਜੀਵਾਣੂ ਕ੍ਰਿਆਸ਼ੀਲਤਾ ਹੈ ਵਾ ਵੀ ਬਾਧਿਤ ਹੋ ਜਾਏ। ਇਹ ਸੂ ਭੂਮੀ ਨੇ ਬਚਾਉਣਾ ਖਾਤਰ ਆਪਾਂ ਨੇ ਉਦਾਹਰਣਗਤ ਤੌਰ ਪਰ ਆਪਾਂ ਦੇਖਾਂ ਤਾਂ ਦਾਨਗੀ ਫਸਲ ਗਾ ਬਾਅਦ ਗਾ ਮਾਂ ਆਪਾਂ ਨੇ ਚਣਾਂਗੀ ਜਿਹੀ ਬੀਜਾਂ ਤਾਂ ਵਾ ਕਰਨੀ ਚਾਹੀਏ।
1: नमस्कार किसान भाइयों, भारत में सर्वप्रथम और आज भी सर्वश्रेष्ठ असली भरोसेमंद मोनोजिंक बनाने वाली 48 वर्षों से किसानों की खुशहाली हेतु समर्पित दयाल फर्टिलाइजर्स अब धान उत्पादकों किसान भाइयों के लिए लेकर आई है धान प्रधान और धरती गोल्ड। अधिक पैदावार और उत्तम क्वालिटी के लिए एक बार जरूर प्रयोग करें और पाएं कम कीमत में ज्यादा मुनाफा, क्योंकि दयाल का है सपना खुशहाल हो हर किसान अपना।
0: किसान भाइयों, फसल चक्कर अपनाता टाइम आपने ई बात को भी ध्यान रखनो जरूरी है कि अनाज वाली फसलों के सागा सागा आपने दलहन की फसल भी टाइम सर बीजांत करनी चाहिए और फसल चक्कर का मां आपने कई तरीके की जिसकी किस्म है बंगो इस्तेमाल है वो करना चाहिए। जहाँ लोबिया की फसल के बाद का मां आप कण की बीजांत कर सका, क्योंकि किसान भाइयों फसल चक्कर अपनाना चाहूँ जब आप दलहनी फसलां बीजांगा तो बंगवा काटने के बाद में जड़ांग मां जका ਨਾਈਟ੍ਰੋਜਨ ਦੀ ਜਿਹੀ ਮਾਤਰਾ ਵਾ ਕਾਫੀ ਹੱਦ ਤੱਕ ਰਿਜ ਹੈ, ਕਿਉਂਕਿ ਆਪਾਂ ਜਦ ਵੀ ਅਦਲਾ ਬਦਲੀ ਦੀ ਫਸਲ ਬੀਜਾਂਗਾ ਤਾਂ ਆਪਾਂ ਨੇ ਨਾਈਟ੍ਰੋਜਨ ਖਾਦ ਜਾਂ ਫਿਰ ਯੂਰੀਆ ਖਾਦ ਦੀ ਜ਼ਰੂਰਤ ਬਹੁਤ ਕਮ ਪੜੇਗੀ ਔਰ ਆਪਣਾ ਖਰਚੋ ਪਾਣੀ ਹੈ ਉਹ ਵੀ ਸੰਗੋ ਪੰਗ ਬਚ ਜਾਵੇਗਾ। ਕਿਸਾਨ ਬਈ ਉਹ ਮੂੰਗ ਲੋਬੀਆ ਕੇ ਬਾਅਦ ਗਾ ਮੈਂ ਆਪਾਂ ਨੇ ਕਣਗੀ ਹੀ ਬੀਜਾਂਤ ਕਰਾਂ ਤਾਂ ਵਧੀਆ ਰਹੇ ਸੀ ਔਰ ਇੱਕ ਬਾਤ ਧਿਆਨ ਰੱਖਣੀ ਆਹ ਹੈ ਕਿ ਆਪਾਂ ਬੇ ਹੀ ਫਸਲਾਂ ਬੀਜਾਂ ਜੇ ਕਿ ਫਸਲਾਂ ਮੈਂ ਜ਼ਿਆਦਾ ਖਿੱਚਣ ਨਾ ਕਰਨੀ ਪੜੇ ਔਰ ਆਪ ਨੂੰ ਪੀਸੋ ਟੱਕੋ ਵੀ ਕਮ ਲੱਗੇ। ਬੀਆਂ ਤੋਂ ਕ੍ਰਿਸ਼ੀ ਵਿਸ਼ੇਸ਼ਗਿਆ ਕਿਵੇਂ ਕਿ ਜ਼ਿਆਦਾ ਜੁਤਾਈ ਗੁਡਾਈ ਵੀ ਆਪਣੀ ਜਿਹੀ ਜ਼ਮੀਨ ਹੈ ਬਿੰਗੇ ਲਈ ਠੀਕ ਹੋਣੀ ਨਹੀਂ, ਜੇ ਕਹਿਸੂ ਕਿਵੇਂ ਕਿ ਆਪਣੀ ਜਿਹੀ ਜ਼ਮੀਨ ਦੀ ਸੰਰਚਨਾ ਵਾ ਵਿਗੜ ਜਾਏ, ਕਿਉਂਕਿ ਕਈ ਵਾਰ ਹੋ ਜਾਏ ਕਿ ਆਪਾਂ ਕਰਾਓ ਲਗਾ ਦਿਆਂ ਸੁਹਾਗੋ ਲਗਾ ਦਿਆਂ ਜਾਂ ਫਿਰ ਕਲਟੀਵੇਟਰ ਲਗਾ ਕੇ ਜੁਤਾਈ ਕਰ ਦੇਵਾਂ ਤਾਂ ਆਪਣੀ ਜਿਹੀ ਜ਼ਮੀਨ ਦੀ ਮਾਟੀ ਹੈ ਆਪਾਂ ਜਿਹੀ ਮਾਟੀ ਪੱਧਰ ਕਰਕੇ ਰੱਖ ਰੱਖੀਏ ਤਾਂ ਉਹ ਮਾਟੀ ਨੇ ਵੀ ਨਾ ਹੋ ਜਾਏ ਉਬੜ ਖਾਬੜ ਬਾਅਦ ਮੈਂ ਫਿਰ ਵਾ ਜ਼ਮੀਨ ਬਣ ਜਾਏ ਤਾਂ ਫਿਰ ਆਪਣੀ ਫਸਲ ਕੇ ਲਈ ਵਾ ਠੀਕ ਹੋਣ ਰਹਿਣੀ। ਕਿਸਾਨ ਬਈ ਉਹ ਫਸਲ ਚੱਕਰ ਮੈਂ ਹਮੇਸ਼ਾ ਹਰੀ ਖਾਦ ਕੋ ਆਪਾਂ ਨੇ ਜ਼ਿਆਦਾ ਤੋਂ ਜ਼ਿਆਦਾ ਉਪਯੋਗ ਕਰਨ ਚੀਜ਼ ਹੈ। ਹਰੀ ਖਾਦ 'ਚੋਂ ਮਾਟੀ ਦੀ ਉਰਵਰਾ ਸ਼ਕਤੀ ਤੋਂ ਵੱਡੀ ਹੈ, ਇੰਨਾ ਸਗਾ ਸਗਾ ਕਾਰਬਨਿਕ ਪਦਾਰਥਾਂ ਦੀ ਮਾਤਰਾ ਵੀ ਜ਼ਿਆਦਾ ਵੱਡੇ ਹੈ ਔਰ ਭੂਮੀ ਦੀ ਭੌਤਿਕ ਔਰ ਰਸਾਇਣਿਕ ਦਸ਼ਾ ਮੈਂ ਵੀ ਸੰਗੋ ਪੰਗ ਸੁਧਾਰ ਹੋ ਜਾਏ। ਇਨ ਇਲਾਵਾ ਕਿਸਾਨ ਬਾਈਓ ਘਰੇਲੂ ਜ਼ਰੂਰਤ ਔਰ ਬਿੰਗੀ ਆਵਸ਼ਕਤਾ ਨੇ ਵੀ ਆਪਾਂ ਨੇ ਧਿਆਨ ਮੈਂ ਰੱਖ ਕੇ ਫਸਲ ਚੱਕਰ ਨੇ ਆਪਾਂ ਬਾਂਤ ਬਾਂਤ ਦੀ ਫਸਲਾਂ ਗਾਵਾਂ ਬੀਜਾਂਤ ਕਰ ਸਕਾਂ ਔਰ ਆਪਾਂ ਬਾਂ ਫਸਲਾਂ ਨੇ ਜ਼ਿਆਦਾ ਜ਼ਰੂਰੀ ਮੰਨਾਂ ਜੇ ਕਿ ਮਿੱਟੀ ਕਟਾਵ ਕੰਮ ਕਰੇ ਤਾਂ ਇਸੀ ਫਸਲਾਂ ਦੀ ਹੀ ਬੀਜਾਂਤ ਕਰਨੀ ਹੈ ਤਾਂ ਕਿ ਆਪਾਂ ਨੇ ਫਾਇਦਾ ਹੋਏ। ਅਨਾਜ ਖਾਤਰ ਗੇਹੂੰ ਹੈ ਜਾਂ ਜੋ ਹੈ ਮੱਕਾ ਹੈ ਜਵਾਰ ਹੈ ਬਾਜਰੋ ਹੈ ਦਾਲ ਹੈ ਔਰ ਇਨ ਇਲਾਵਾ ਕਿਸਾਨ ਬਾਈਓ ਤਰਕਾਰੀ ਖਾਤਰ ਆਪਾਂ ਮੂੰਗ ਮੋਠ ਮਸਰ ਅਰਹਰ ਔਰ ਪਸ਼ੂਆਂ ਖਾਤਰ ਜਾਂ ਚਾਰ ਵਾਲੀ ਫਸਲਾਂ ਦੀ ਬਾਤ ਕਰਾਂ ਤਾਂ ਆਪਾਂ ਜਵਾਰ ਹੈ ਲੋਬੀਆ ਹੈ ਸੁਡਾਨ ਘਾਸ ਹੈ ਜਈ ਹੈ ਅੰਗੀ ਬੀਜਾਂਤ ਕਰ ਸਕਾਂ। ਇਨ ਇਲਾਵਾ ਕਿਸਾਨ ਬਾਈਓ ਨਰਮਾ ਕਪਾਸ ਗੰਨਾ ਆਲੂ ਇਹ ਸਾਰੀ ਫਸਲਾਂ ਹੈ ਬੇ ਫਸਲ ਚੱਕਰ ਆਪਣਾ ਤਾਂ ਟਾਈਮ ਆਪਾਂ ਬੀਜਾਂਤ ਕਰ ਸਕਾਂ ਔਰ ਮਾਟੀ ਦੀ ਜਿਹੀ ਉਰਵਰ ਸ਼ਕਤੀ ਹੈ ਬਿਨਾਂ ਵੀ ਬਚਾਉਣੋ ਆਪਾਂ ਜ਼ਰੂਰੀ ਹੈ ਤਾਂ ਇਨ ਸਗ ਸਗ ਆਪਾਂ ਨੇ ਅੱਛੀ ਉਪਜ ਲੈ ਕੇ ਆਪਾਂ ਅੰਗੀ ਬੀਜਾਂਤ ਹੈ ਵਾ ਕਰ ਸਕਾਂ। ਅਬ ਕਿਸਾਨ ਬਾਈਓ ਬਾਤ ਕਰਾਂ ਆਪਾਂ ਫਸਲ ਚੱਕਰ ਦਾ ਲਾਭ ਵੀ, ਕਿਉਂਕਿ ਕਈ ਤਰੀਕਿਆਂ ਦਾ ਲਾਭ ਹੈ ਆਪਣੀ ਫਸਲ ਗਵਾਂ ਫਸਲ ਚੱਕਰ ਆਪਣਾ ਤਾਂ ਟਾਈਮ ਆਪਾਂ ਨੇ ਮਿਲਿਆ ਤਾਂ ਖੇਤ ਦੀ ਉਰਵਰਾ ਸ਼ਕਤੀ ਤੋਂ ਅੰਗੇ ਸਗ ਬਣੀ ਰਹੇ ਇਨ ਸਗ ਸਗ ਕਿਸਾਨ ਬਾਈਓ ਭੂਮੀ ਮੈਂ ਜਗ੍ਹਾ ਪੋਸ਼ਕ ਤੱਤਵ ਹੈ ਬੇ ਵੀ ਬਣਿਆ ਰਿਹਾ ਇਨ ਇਲਾਵਾ ਨਮੀ ਵੀ ਆਪਣੇ ਜਿਹੀ ਜ਼ਮੀਨ ਹੈ ਬਿੰਗ ਮਾਂ ਬਰਕਰਾਰ ਰਿਵੇ। ਫਸਲ ਚੱਕਰ ਮੈਂ ਦਲਹਨੀ ਫਸਲਾਂ ਬੀਜਣਾ ਸ਼ੂ ਆਪਣੇ ਮਾਟੀ ਦੀ ਜਿਹੀ ਭੌਤਿਕ ਦਸ਼ਾ ਵੀ ਠੀਕ ਬਣੀ ਰਿਹਾ ਔਰ ਮਾਟੀ ਦੀ ਜਿਹੀ ਉਰਵਰਾ ਸ਼ਕਤੀ ਹੈ ਵਾ ਵੀ ਵਧੀਆ ਬਣੀ ਰਹੇ। ਕਿਸਾਨ ਬਾਈਓ ਫਸਲ ਚੱਕਰ ਅਪਣਾਉਣਾ ਸ਼ੂ ਹਾਰੀ ਬਿਮਾਰੀ ਕੀਟ ਪਤੰਗਾਂ ਨੂੰ ਨਿਯੰਤਰਣ ਵੀ ਆਪਾਂ ਕਮ ਖਰਚਾ ਗਵਾਂ ਕਰ ਸਕਾਂ ਤਾਂ ਆਹ ਬਾਤਾਂ ਨੂੰ ਜ਼ਰੂਰੀ ਧਿਆਨ ਮੈਂ ਰੱਖ ਕੇ ਆਪਾਂ ਜਿਹੀ ਫਸਲ ਚੱਕਰ ਹੈ ਬਿਨਾਂ ਅਪਣਾਉਣਾ ਹੈ ਔਰ ਫਸਲ ਚੱਕਰ ਅਪਣਾ ਕੇ ਆਪਾਂ ਬਾਂਤ ਬਾਂਤ ਕੀ ਅੱਛੀ

ਸਾਮਿਨ, ਸਾਡੇ ਕੋਲ ਪਹਿਲਾਂ ਪੇਸ਼ ਹੈ ਸਾਡੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ। ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਸੀ ਹਜ਼ਰਤ ਖਵਾਜਾ ਗੁਲਾਮ ਫਰੀਦ ਦੇ ਸੂਫੀਆਨਾ ਕਲਾਮ ਨਾਲ, ਜਿਸ ਨੂੰ ਪੇਸ਼ ਕਰੇ ਸਨ ਸਾਈਂ ਸਲੀਮ ਇਕਬਾਲ। ਇਹਨਾਂ ਬਾਅਦ ਗੁਲਾਮੇ ਸ਼ਾਇਰ ਪ੍ਰੋਗਰਾਮ 'ਚ ਉਰਦੂ ਅਤੇ ਸਰਾਇਕੀ ਦੇ ਮਸ਼ਹੂਰ ਸ਼ਾਇਰ ਸਾਈਂ ਸ਼ਬਾਬ ਲਲਿਤ ਨਾਲ ਇੱਕ ਮੁਲਾਕਾਤ। ਸਾਈਂ, ਇਹ ਰਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ। ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਕਰਦੇ ਰਹੇ

0: गुण हारी नाखे कम दी कोझी कमली बद किरदार चोरियों जालियों इस्तगफार बख्शम इंशाला रब गफार। सामईन हुणे तुसीं सुणदे पिआरे सईद सलीम इकबाल दे आवाज च हजरत तो ख्वाजा गुलाम फरीद दा सूफियाना कलाम। सामईन कलाम शायर प्रोग्राम च उर्दू ते सराइकी दे मशहूर शायर सई शबाब ललित नाल एक मुलाकात। सामईन ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਜੋ ਅੱਜ ਸਾਡੇ ਸਟੂਡੀਓ 'ਚ ਇੱਕ ਉਰਦੂ ਅਤੇ ਸਰਾਇਕੀ ਦੇ ਮਸ਼ਹੂਰ ਸ਼ਾਇਰ ਸਈ ਸ਼ਬਾਬ ਲਲਿਤ ਤਸ਼ਰੀਫ ਫਰਮਾਨ ਨੇ। ਸਈ ਸ਼ਬਾਬ ਲਲਿਤ ਸਾਹਿਬ, ਮੈਂ ਤੁਹਾਨੂੰ ਇਹ ਗੱਲ ਸਭ ਤੋਂ ਪਹਿਲਾਂ ਤਾਂ ਇਹ ਗੱਲ ਪੁੱਛਣਾ ਚਾਹੁੰਦਾ ਕਿ ਤੁਸੀਂ ਉਰਦੂ ਦੇ ਵੀ ਸ਼ਾਇਰੀ ਕਰਦੇ ਹੋ ਔਰ ਸਰਾਇਕੀ ਦੀ ਵੀ ਸ਼ਾਇਰੀ ਕਰਦੇ ਹੋ, ਮੈਨੂੰ ਇਹ ਗੱਲ ਦੱਸੋ ਕਿ ਉਰਦੂ 'ਚ ਤੁਹਾਨੂੰ ਜ਼ਿਆਦਾ ਤਸਕੀਨ ਮਿਲਦੀ ਸ਼ਾਇਰੀ ਕਰਨ 'ਚ ਜਾਂ ਸਰਾਇਕੀ ਸ਼ਾਇਰੀ 'ਚ ਤੁਹਾਨੂੰ ਬਹੁਤ ਮਜ਼ਾ ਆਉਂਦਾ?
1: ਦੇਖੋ ਸਾਈ, ਮੇਰਾ ਉਰਦੂ ਤਾਂ ਮੇਰਾ ਉੜਨਾ ਵਿਛਾਉਣਾ ਰਿਹਾ ਸ਼ੁਰੂ ਤੋਂ
0: ਜੀ,
1: ਕਿਉਂਕਿ ਅਦਬੀ ਜ਼ਬਾਨ ਤਾਂ ਇਹ ਆਈ ਜਿਹੜੀ ਅਸਾਂ ਪੜ੍ਹੀਏ, ਉਹਦੇ ਉਰਦੂ ਮੀਡੀਅਮ ਸਕੂਲ ਹਨ ਜਿਹੜੇ ਪਾਕਿਸਤਾਨ ਦੇ ਵਿੱਚ ਅਸਾਂ ਜੰਮੇ ਪਲੇ ਹੈ
0: ਜੀ,
1: ਉੱਥੇ ਹੀ ਉਰਦੂ ਮੀਡੀਅਮ ਦੇ ਵਿੱਚ ਪੜ੍ਹਾਉਂਦੇ ਹਨ। ਉਹਦੇ ਕਿਆ ਲੜਕੇ ਅਤੇ ਕਿਆ ਲੜਕੀਆਂ ਸਾਰੇ ਮਤਲਬ ਹੈ ਉਰਦੂ ਮੀਡੀਅਮ ਦੇ ਵਿੱਚ ਹੀ ਪੜ੍ਹਦੇ ਹਨ। ਬਾਕੀ ਜਿੱਥਾਂ ਤੱਕ ਆਪਣੇ ਖਿਆਲਾਤ ਦੇ ਆਪਣੇ ਜਜ਼ਬਾਤ ਦੇ ਇਜ਼ਹਾਰ ਦਾ ਤਾਲੁਕ ਹੈ
0: ਜੀ,
1: ਜੋ ਸਵਾਦ ਸਾਕੂ ਆਪਣੀ ਮਾਂ ਬੋਲੀ ਦੇ ਵਿੱਚ ਆਉਂਦਾ ਹੈ
0: ਜੀ,
1: ਉਹ ਦੂਜੀ ਬੋਲੀ 'ਤੇ ਨਹੀਂ ਆ ਸਕਦਾ ਨਾ,
0: ਨਹੀਂ ਆ ਨਹੀਂ ਸਕਦਾ ਸਹੀ। ਉਹ ਤਾਂ ਗੱਲ ਠੀਕ ਹੈ। ਅੱਛਾ ਸਹੀ, ਇਹਨੂੰ ਦੱਸੋ ਕਿ ਤੁਸੀਂ ਕਿਹੜੇ ਇਲਾਕੇ ਦੇ ਰਹਿਣ ਵਾਲੇ ਹੋ ਪਾਕਿਸਤਾਨ 'ਚ?
1: ਦੇਖੋ ਜੀ, ਮੇਰਾ ਜੰਮ ਪਲ ਹੈ ਕਸਬਾ ਹੈ ਸਾਡਾ ਖਾਨਗੜ੍ਹ
0: ਜੀ,
1: ਜ਼ਿਲ੍ਹਾ ਮੁਜ਼ੱਫਰਗੜ੍ਹ ਥਿੰਦਾ ਹੀ, ਅਤੇ ਮੁਜ਼ੱਫਰਗੜ੍ਹ ਡਿਸਟ੍ਰਿਕਟ ਹੈੱਡਕੁਆਰਟਰ ਜਿਹੜਾ ਹੈ ਉਸ ਤੋਂ ਅਸਾਂ ਹਾਸੇ ਕੋਈ 11 ਕਿਲੋਮੀਟਰ 11 ਮੀਲ ਅੱਗੋਂ ਹਾਸੇ
0: ਜੀ ਜੀ,
1: ਉਹ ਸੜਕ ਪੈਂਦੀ ਹੈ ਕਰਾਚੀ
0: ਜੀ,
1: ਲਾਹੌਰ ਤੋਂ ਕਰਾਚੀ ਜਿਹੜੀ ਸੜਕ ਪੈਂਦੀ ਹੈ ਉਹਦੇ ਉੱਤੇ ਸਾਡਾ ਇਹ ਕਸਬਾ ਆਉਂਦਾ ਹੈ, ਅਤੇ ਮੁਲਤਾਨ ਡਿਵੀਜ਼ਨ ਹੈ ਸਾਡਾ, ਮਤਲਬ ਹੈ ਮੁਲਤਾਨ ਕਮਿਸ਼ਨਰੀ ਸਾਡੇ ਕੋਲ ਮਤਲਬ ਹੈ ਸਾਡੇ ਸ਼ਹਿਰ ਤੋਂ ਕੋਈ 33 ਮੀਲ ਪਾਉਂਦੀ ਹੈ
0: ਜੀ। ਅੱਛਾ, ਤੁਸੀਂ ਤਾਲੀਮ ਕਿੱਥੋਂ ਪਾਕਿਸਤਾਨ ਕਿਹੜੇ?
1: ਤਾਲੀਮ ਮੈਂ ਪਹਿਲੇ ਤਾਂ ਆਪਣੇ ਕਸਬੇ ਦੇ ਵਿੱਚ ਖਾਨਗੜ੍ਹ ਸਾਡੇ ਮਾਡਲ ਸਕੂਲ ਹੁੰਦਾ ਸੀ, ਗੌਰਮੈਂਟ ਮਾਡਲ ਸਕੂਲ
0: ਜੀ,
1: ਉਹਦੇ ਵਿੱਚ ਪਹਿਲੇ ਪੜ੍ਹਦਾ ਰਿਹਾ, ਫਿਰ 9ਵੀਂ 10ਵੀਂ ਵਾਸਤੇ ਅਸਾਂ ਚਲੇ ਗਏ ਮੁਜ਼ੱਫਰਗੜ੍ਹ ਗੌਰਮੈਂਟ ਸਕੂਲ ਦੇ ਵਿੱਚ, ਅਤੇ 1946 ਦੇ ਵਿੱਚ ਮਤਲਬ ਮੈਂ 9ਵੀਂ ਜੈਨ ਕੀਤੀ ਹੈ, 1947 ਵਿੱਚ ਫਿਰ ਪਾਕਿਸਤਾਨ ਬਣ ਗਿਆ, 9ਵੀਂ ਸਭ ਕਰ ਨਹੀਂ ਸੀ ਸਕੇ
0: ਜੀ ਜੀ,
1: ਬਲ ਇੱਥੇ ਹੀ ਆ ਕੇ
0: ਇੱਥੇ ਕਿਹੜੇ ਇਲਾਕੇ ਦੇ ਬਾਅਦ 'ਚ? ਹਾਂ,
1: ਸਾਡਾ ਪਰਿਵਾਰ ਆ ਕੇ ਇੱਥੇ ਹੀ ਕੁਰੂਕਸ਼ੇਤਰ
0: ਜੀ
1: ਦੇ ਵਿੱਚ ਆਬਾਦ ਹੋਇਆ, ਉਂਗਲ ਤਾਂ ਪੰਜਾਬ ਹੁੰਦਾ ਜੀ, ਹੁਣ ਹਰਿਆਣਾ ਬਣ ਗਿਆ
0: ਜੀ ਜੀ ਜੀ,
1: ਅਤੇ ਕੁਰੂਕਸ਼ੇਤਰ ਵੀ ਜ਼ਿਲ੍ਹਾ ਬਣ ਗਿਆ, ਉਂਗਲ ਤਹਿਸੀਲ ਹੁੰਦੀ ਹੈ ਜੀ, ਉੱਥੇ ਹੀ ਮਤਲਬ ਹੈ ਸਾਡੇ ਪਰਿਵਾਰ ਵਾਲੇ ਸੈਟਲ ਥੇ ਨੇ। ਬਾਕੀ ਮੈਂ ਤਾਂ ਮੁਲਾਜ਼ਮਤ ਦੇ ਸਿਲਸਿਲੇ ਦੇ ਵਿੱਚ ਕਈ ਜਗ੍ਹਾ 'ਤੇ ਰਿਹਾ।
0: ਐਸਾ ਇੱਕ ਗੱਲ ਜੋ ਮੇਰੇ ਦਿਮਾਗ 'ਚ ਜੋ ਖਲਿਸ਼ ਕਹਿੰਦੀ ਉਹ ਇਹ ਕਿ ਇਹ ਜੋ ਸਰਾਇਕੀ ਨਾਂ ਇੱਕ ਸਰਾਇਕੀ ਵਸੇਬ ਦੇ ਲੋਕ ਜੋ ਆਬਾਦ ਹੋਏ ਆ ਕੇ ਹਿੰਦੁਸਤਾਨ 'ਚ ਪਾਕਿਸਤਾਨ ਬਣ ਕਿਤੇ, ਤੋ ਉਹ ਇੱਕ ਨਵਾਂ ਇੱਕ ਸ਼ਬਦ ਹੈ ਉਹਨਾਂ ਲਈ, ਨਵਾਂ ਲਫ਼ਜ਼ ਹੈ, ਨਵੀਂ ਚੀਜ਼ ਹੈ ਇਹ ਸਰਾਇਕੀ। ਪਹਿਲਾਂ ਤੋਂ ਕੋਈ ਮੁਲਤਾਨੀਆਂ ਦਾ ਹੀ ਮੇਰੀ ਜ਼ੁਬਾਨ ਮੁਲਤਾਨੀ ਹੈ, ਬਾਹਲਪੁਰੀਆਂ ਦਾ ਹੀ ਮੇਰੀ ਜ਼ੁਬਾਨ ਬਾਹਲਪੁਰੀ ਹੈ, ਡੇਰਾਲੀਆਂ ਦਾ ਹੀ ਮੇਰੀ ਜ਼ੁਬਾਨ ਡੇਰਾਲੀ ਹੈ, ਇਹ ਸਰਾਇਕੀ ਨਾਂ ਕਿਉਂ ਦਿੱਤਾ ਗਿਆ ਇਹ ਜ਼ੁਬਾਨ?
1: ਇਹ ਐਸੀ ਗੱਲ ਹੈ ਜੀ, ਮੈਂ ਤੁਹਾਨੂੰ ਦੱਸਾਂ ਬਈ, ਪਹਿਲੇ ਅਸਾਂ ਇੱਕੋਂ ਆਮ ਭੋਲੇ ਤੌਰ 'ਤੇ ਅਸਾਂ ਮੁਲਤਾਨੀ ਆਖਦੇ ਹਾਂ
0: ਜੀ,
1: ਲਹਿੰਦੀ ਜ਼ੁਬਾਨ ਵੀ, ਇਹ ਪੰਜਾਬ ਦੇ ਲਹਿੰਦੇ ਪਾਸੇ
0: ਜੀ ਜੀ,
1: ਮਤਲਬ ਸਾਊਥ ਵਾਲੇ ਪਾਸੇ ਜੇਕੋ ਲੰਮੇ ਪਾਸੇ ਆਖਦੇ ਹਾਂ, ਪਾਸੇ ਬੋਲੀ ਇੰਝ ਕਰਕੇ ਲਹਿੰਦੀ ਵੀ ਆਖਦੇ ਹਾਂ ਇੱਕੋਂ, ਪਰ ਜ਼ਿਆਦਾਤਰ ਇਹ ਮਸ਼ਹੂਰ ਹੈ ਮੁਲਤਾਨੀ ਦੇ ਨਾਂ 'ਤੇ। ਫਿਰ ਉਹਦੇ ਬਾਅਦ ਇਹ ਹੈ ਵੀ ਪਾਕਿਸਤਾਨ ਦੇ ਵਿੱਚ ਇਹ ਜ਼ੁਬਾਨ ਕਾਫੀ ਡਿਵੈਲਪ ਥੀ, ਇਹਦਾ ਵਿਕਾਸ ਥੇ, ਇਹਦੇ ਮੈਗਜ਼ੀਨ ਨਿਕਲਣ ਲੱਗ ਪੈਣ, ਲੋਕਾਂ ਨੇ ਕਾਫੀ ਇਹਦੇ ਉੱਤੇ ਲਿਖਿਆ ਵੀ, ਔਰ ਇੱਕ ਆਲ ਐਮਬਰੇਸਿੰਗ ਸਮਝ ਲਓ, ਇੱਕ ਕੰਪਰੀਹੈਂਸਿਵ ਟੁਕੜਾ ਜਿਹੜਾ ਹੈ ਨਾ ਪਾਕਿਸਤਾਨ ਦਾ, ਉਹ ਯਾਨੀ ਪੰਜਾਬ ਦੇ ਜਿਹੜੇ ਜ਼ਿਲ੍ਹੇ ਹਨ ਜਿੱਥਾਂ ਪੰਜਾਬੀ ਬੋਲੀ ਜਾਂਦੀ ਹੈ, ਉਹਦੇ ਕੋਲ ਜ਼ਿਆਦਾ ਜਿਹੜਾ ਹੈ ਸਰਾਇਕੀ ਇਲਾਕਾ ਹੈ, ਜਿਹੜੇ ਸਰਾਇਕੀ ਬੋਲੇਂਦੇ
0: ਜੀ,
1: ਜਿਵੇਂ ਮੁਲਤਾਨ, ਮੁਜ਼ੱਫਰਗੜ੍ਹ, ਮੀਆਂ ਵਾਲੀ, ਡੇਰਾ ਗਾਜ਼ੀ ਖਾਂ, ਜੰਗ।

0: ਇਹ ਸਾਰਾ ਇਲਾਕਾ, ਫਿਰ ਇੱਕ ਰਿਆਸਤ ਆਈ ਨਵਾਬ ਦੇ ਅੰਡਰ ਆਉਂਦੀ ਆਈ
1: ਬਹਾਵਲਪੁਰ,
0: ਬਹੁਤ ਵੱਡੀ ਰਿਆਸਤ ਆਈ ਪੰਜਾਬ ਦੇ ਨਾਲ ਜਿਹੜੀ ਰਲਦੀ ਆਈ, ਉੱਥਾਂ ਸਰਾਇਕੀ ਬੋਲੀ ਰਹਿੰਦੀ ਆਈ। ਸਿੰਧ ਦਾ ਵੀ ਕੁਝ ਇਲਾਕਾ ਜਿਹੜਾ ਮਤਲਬ ਹੈ, ਸਾਡਾ ਜ਼ਿਲ੍ਹਾ ਜਿਹੜਾ ਹੈ ਇਹ ਪੰਜਾਬ ਦਾ ਬਿਲਕੁਲ ਬੰਨਾ ਆਈ
1: ਜੀ।
0: ਅਖੀਰ ਜਿੱਥਾਂ ਪੰਜਾਬ ਮੁੱਕਦੇ ਪੰਜ ਨਦ, ਜਿੱਥਾਂ ਪੰਜ ਨਦੀਆਂ ਇਕੱਠੀਆਂ ਸੀ ਇਹਨਾਂ, ਉਹ ਸਾਡੇ ਜ਼ਿਲ੍ਹੇ ਦਾ ਅਖੀਰਲਾ ਸ਼ਹਿਰ ਆਈ ਪੰਜ ਨਦ
1: ਜੀ।
0: ਉਹ ਸਾਰਾ ਇਲਾਕਾ ਸਰਾਇਕੀ ਬੁਲਾਉਂਦੇ। ਅੱਛਾ, ਫਿਰ ਫਰੰਟੀਅਰ ਪ੍ਰੋਵਿੰਸ ਸੀਗਾ, ਰੱਖਦੇ ਹਾਂ ਉਹਦੇ ਦੋ ਤਰਾ ਜ਼ਿਲ੍ਹੇ ਜਿਹੜੇ ਉਹ ਬਿਲਕੁਲ ਸਰਾਇਕੀ ਬੁਲਾਉਂਦੇ। ਡੇਰਾ ਇਸਮਾਇਲ ਖਾਂ ਬਿਲਕੁਲ ਸਾਡੇ ਵਾਲੀ ਬੋਲੀ ਬੁਲਾਉਂਦੇ, ਡੇਰਾ ਇਸਮਾਇਲ ਖਾਂ, ਬੰਨੂ, ਕੋਹਾਟ, ਇਹ ਸਾਰੇ ਇੱਕ ਭਾਵੇਂ ਪਹਿਲੇ ਮੁਲਤਾਨ ਹੀ ਆਖਦੇ ਸੀ, ਪਰ ਹੁਣ ਪਾਕਿਸਤਾਨ ਦੇ ਵਿੱਚ ਇਹ ਨਾਂ ਸਰਾਇਕੀ ਪੈ ਗਿਆ ਸੀ ਚੀਜ਼ ਦਾ। ਔਰ ਸਰਾਇਕੀ ਦੇ ਮੈਗਜ਼ੀਨ ਬੜੇ ਅੱਛੇ ਵੀ ਨਿਕਲਦੇ ਪਏ, ਲਾਹੌਰੋਂ ਵੀ ਜਿਹੜੇ ਸਾਡੇ ਕੋਲ ਮੈਗਜ਼ੀਨ ਆਉਣ, ਜਿਹਦੇ ਉਰਦੂ ਦੇ ਮੈਗਜ਼ੀਨ ਵੀ ਆਉਣ, ਉਹਦੇ ਵਿੱਚ ਸਰਾਇਕੀ ਕਲਾਮ ਹੁੰਦਾ, ਸਰਾਇਕੀ ਕਹਾਣੀਆਂ ਹੁੰਦਨ। ਸਾਡੇ ਦਿੱਲੀ ਕੋਲ ਛਪਦੇ ਨੇ ਨਾ ਜੀ, ਦਿੱਲੀ ਵਿੱਚ ਸਾਡੇ ਜਗਦੀਸ਼ ਚੰਦ ਬੱਤਰਾ ਹੋਰਾਂ ਬੈਰਿਸਟਰ ਹਨ, ਉਹ ਆਪਣਾ ਸਰਾਇਕੀ
1: ਸਰਾਇਕੀ ਇੰਟਰਨੈਸ਼ਨਲ ਰਸਾਲਾ ਨਿਕਲਦੇ ਨੇ,
0: ਇੱਕ ਸਰਾਇਕੀ ਸ਼ੋਭਾ ਸਾਡੇ ਆਤਮ ਪ੍ਰਕਾਸ਼
1: ਨਦਵਾਲ
0: ਉਹ ਕਠਿਨ ਹਨ।
1: ਪਰ ਇਹ ਗੱਲ ਇੱਕ ਸਹੀ ਗੱਲ ਇੱਕ ਹੋਰ ਹੈ ਕਿ ਜੋ ਅੱਜ ਕੱਲ੍ਹ ਦੀ ਨਸਲ ਹੈ, ਤੁਸੀਂ ਪੁਰਾਣੀ ਨਸਲ ਦੇ ਲੋਕ ਤੋਂ ਸਰਾਇਕੀ ਬੁਲਾਉਂਦੇ ਨੇ, ਉਹਨਾਂ ਆਪਣੀ ਮਾਂ ਬੋਲੀ ਕਿਤੇ ਬਹੁਤ ਪਿਆਰ ਹੈ, ਪਰ ਜੋ ਨਵੀਂ ਨਸਲ ਦੇ ਨਵੀਂ ਨਸਲ ਦੇ ਲੋਕ ਨੇ ਉਹ ਸਰਾਇਕੀ ਬੁਲਦੇ ਨੇ, ਇਹਦੀ ਕਿਆ ਵਜ੍ਹਾ ਹੈ, ਕਿਉਂ ਨਹੀਂ ਬੁਲਾਉਂਦੇ ਉਹ ਮਾਂ ਬੋਲੀ ਕੋ, ਉਹਨਾਂ ਕੋਲ ਪਿਆਰ ਨਹੀਂ, ਕਿਆ ਵਜ੍ਹਾ ਕਿਆ ਹੈ, ਮਾਂ ਪਿਓ ਨਹੀਂ ਬੋਲਦੇ ਉਹਨਾਂ ਨਾਲ, ਜਾਂ ਉਹਨਾਂ ਕੋਲ ਬਾਹਰ ਮਾਹੌਲ ਨਹੀਂ ਮਿਲਦਾ?
0: ਇਹ ਤਾਂ ਵਾਕਈ ਬਹੁਤ ਵੱਡੀ ਟ੍ਰੈਜਡੀ ਹੈ ਕਿ ਮੈਂ ਤਾਂ ਇੱਕ ਟ੍ਰੈਜਡੀ ਸਮਝਦਾ ਵੀ ਥੋੜ੍ਹਾ ਬਹੁਤ ਆਪਣੀ ਘਰ ਦੇ ਵਿੱਚ ਮਤਲਬ ਹੈ ਕਮ ਸੇ ਕਮ ਆਪਣੀ ਬੋਲੀ ਦੀ ਹਿਫਾਜ਼ਤ ਕਰਨੀ ਚਾਹੀਦੀ ਹੈ, ਪ੍ਰਿਜ਼ਰਵ ਕਰਨਾ ਚਾਹੀਦਾ ਹੈ। ਜੇ ਆਪਸ ਵਿੱਚ ਬੋਲਣ ਤਾਂ ਬੜੀ ਅੱਛੀ ਗੱਲ ਹੈ, 2 ਕਰੋੜ ਬੰਦਾ ਸਾਡਾ ਮਤਲਬ ਹੈ ਸਾਰੇ ਹਿੰਦੁਸਤਾਨ ਦੇ ਵਿੱਚ ਆ ਕੇ ਵਸਿਆ।
1: ਗੁਜ਼ਾਰਿਸ਼ ਆ ਇਹ ਹੈ ਮੇਰੀ ਕਿ ਤੁਸੀਂ ਆਪਣਾ ਕਲਾਮ ਸੁਣਾਓ ਸਭ ਨੂੰ
0: ਜੀ, ਤੁਹਾਡਾ ਹੁਕਮ ਹੈ ਤਾਂ ਮੈਂ ਜ਼ਰੂਰ
1: ਸੁਣਾਂਗਾ। ਇਹ ਦੱਸੋ ਕਿ ਤੁਸੀਂ ਜ਼ਿਆਦਾ ਨਜ਼ਮ ਲਿਖਦੇ ਹੋ ਜਾਂ ਗਜ਼ਲ ਲਿਖਦੇ ਹੋ? ਜ਼ਿਆਦਾ ਕਿਹ ਜ਼ਿਆਦਾ ਤੁਹਾਡਾ ਰੁਝਾਨ ਹੈ ਕਿ ਨਜ਼ਮ?
0: ਮੈਂ ਨਜ਼ਮਾਂ ਵੀ ਲਿਖਣ, ਸਿਆਸੀ ਨਜ਼ਮਾਂ ਵੀ ਲਿਖਣ, ਧਾਰਮਿਕ ਨਜ਼ਮਾਂ ਵੀ ਲਿਖਣ ਸਰਾਇਕੀ ਵਿੱਚ
1: ਜੀ,
0: ਉਰਦੂ ਵਿੱਚ ਵੀ ਲਿਖਣ ਅਤੇ ਗਜ਼ਲਾਂ ਵੀ ਲਿਖਣ। ਗਜ਼ਲ ਤਾਂ ਐਸੀ ਪਾਪੂਲਰ ਚੀਜ਼ ਹੈ ਨਾ ਵੀ, ਇਹ ਫਾਰਸੀ ਤੋਂ ਆਈ ਹੈ ਉਰਦੂ ਦੇ ਵਿੱਚ, ਉਰਦੂ ਕੋਲੋਂ ਹੁਣ ਇਹ ਬਹੁਤ ਸਾਰੀ ਰੀਜਨਲ ਲੈਂਗੁਏਜਸ ਦੇ ਵਿੱਚ ਵੀ ਚਲੀ ਗਈ ਹੈ
1: ਜੀ।
0: ਅਤੇ ਸਰਾਇਕੀ ਕਿਉਂ ਪਿੱਛੇ ਰਾਵੇ
1: ਜੀ? ਜੀ,
0: ਸਰਾਇਕੀ ਦੇ ਵਿੱਚ ਵੀ ਬਹੁਤ ਅੱਛਾ ਸੋਹਣੀਆਂ ਗਜ਼ਲਾਂ ਲਿਖਦੇ ਪੈਣ ਲੋਕ, ਔਰ ਗਜ਼ਲ ਦੇ ਵਿੱਚ ਤਾਂ ਕੋਈ ਪਤਾ ਵੀ ਦੁਨੀਆਂ ਦਾ ਹਰ ਮਸਲਾ ਆ ਜਾਂਦੇ
1: ਜੀ। ਜੀ,
0: ਇਸ਼ਕ ਮੁਹੱਬਤ ਵੀ ਆਉਂਦੇ, ਉਹਦੇ ਵਿੱਚ ਹਾਲਾਤ ਹਾਜ਼ਰਾ ਵੀ ਆਉਣ, ਸਾਰੀਆਂ ਚੀਜ਼ਾਂ ਆ
1: ਜਾਂਦੇ
0: ਜੀ। ਹੁਕਮ ਹੋਇਆ ਤਾਂ ਮੈਂ
1: ਜੀ ਜੀ ਅਰਸ਼ਾਦ
0: ਜੀ ਇੱਕ ਗਜ਼ਲ ਤੱਕ ਸੁਣੇ ਨਾ। ਅਰਜ਼ ਕੀਤਾ ਵੀ ਮਿੱਠੀ ਸਵਾਦ ਸਰਾਇਕੀ ਬੋਲੀ, ਮਿੱਠੀ ਸਵਾਦ ਸਰਾਇਕੀ ਬੋਲੀ, ਹਿੰਦੇ ਉੱਤੋਂ ਵੰਨਿਆ ਗੋਲੀ, ਮਿੱਠੀ ਸਵਾਦ ਸਰਾਇਕੀ ਬੋਲੀ, ਹਿੰਦੇ ਉੱਤੋਂ ਵੰਨਿਆ ਗੋਲੀ, ਪਹਿਲੇ ਲਗਸੀ ਘੋਟ ਦੀ ਬੋਲੀ, ਪਹਿਲੇ ਲਗਸੀ, ਦੇਖੋ ਜੀ ਇਹ ਬੜੀ ਪ੍ਰਚਲਿਤ ਸਮੱਸਿਆ ਹੈ ਸਾਡੀ, ਪਹਿਲੇ ਲਗਸੀ ਘੋਟ ਦੀ ਬੋਲੀ, ਵੱਲ ਜੰਜ ਚੜਸੀ ਆਸੀ ਡੋਲੀ, ਵੱਲ ਜੰਜ ਚੜਸੀ ਆਸੀ ਡੋਲੀ, ਬਈ ਗੰਢੀ ਕੱਪ ਉਪਦੇਸ਼ ਪੈਦੇ ਨੇ, ਗੰਢੀ ਕੱਪ ਉਪਦੇਸ਼ ਪੈਦੇ ਨੇ, ਡਾਕੂ ਬੈਠਣ ਪੋਥੀ ਖੋਲੀ, ਵੈਦਾ ਕਰਕੇ ਜੇ ਨਾ ਆਇਓ, ਵੈਦਾ ਕਰਕੇ ਜੇ ਨਾ ਆਇਓ, ਚਾਗਿਨਾ ਸੂ ਟੰਗੋ ਟੋਲੀ, ਟੰਗੋ ਟੋਲੀ, ਵੈਦਾ ਕਰਕੇ ਜੇ ਨਾ ਆਇਓ, ਚਾਗਿਨਾ ਸੂ ਟੰਗੋ ਟੋਲੀ, ਬਈ ਧਨ ਉਹ ਬਚੜੇ ਦੇਸ ਦੀ ਖਾਤਿਰ, ਧਨ ਉਹ ਬਚੜੇ ਦੇਸ ਦੀ ਖਾਤਿਰ, ਜਿੰਨੇ ਆਪਣੀ ਜਿੰਦ ਚਾ ਗੋਲੀ, ਜਿੰਨੇ ਆਪਣੀ ਜਿੰਦ ਚਾ ਗੋਲੀ, ਦੇਸ਼ ਦੀ ਸੋਹਣੀ ਭੋਏ ਦੇ ਉੱਤੇ, ਦੇਸ਼ ਦੀ ਸੋਹਣੀ ਭੋਏ ਦੇ ਉੱਤੇ, ਨਾ ਖੇਡੋ ਹੁਣ ਰਾਤ ਦੀ ਹੋਲੀ, ਸ਼ਾਇਰ ਦੀ ਹੈ ਜੇਬ ਨਾ ਫੋਲੀ, ਸ਼ਾਇਰ ਦੀ ਜੇਬ ਨਾ ਫੋਲੀ, ਬਾਹਰੋਂ ਠੁੱਲੀ ਅੰਦਰੋਂ ਪੋਲੀ, ਬਾਹਰੋਂ ਠੁੱਲੀ ਅੰਦਰੋਂ ਪੋਲੀ, ਬਈ ਤੇੜੇ ਤੇ ਇਤਬਾਰ ਚਾ ਕੀ ਤੁਮ, ਤੇੜੇ

0: ਸੇਕ ਜੀ ਸੀ ਸੇਕ ਥਾਰੇ ਬੈਠ ਕਾ ਬਸ ਸਿਰ ਵੇ ਕਰਨਪੁਰ ਬਾਂਕੋ ਕੋਈ ਫੋਨ ਪਾਨ ਆਇਓ ਕਰੇ ਗੇ
1: ਕੀ ਆਵੇ ਇੱਕ ਦੋ ਬਾਰੀ ਰਾਜੀ ਖੁਸ਼ੀ ਕੋ ਫੋਨ ਆਇਓ ਬੋਸੀ ਦੋ ਫੋਨ ਤੋ ਹੋ ਕੋ ਨੀ ਦੂਸਰਾ ਗੇ ਘਰੇ ਆਇਓ ਬਸ ਫੇਰ ਪੁੱਛੋ ਹੀ ਨਾ
0: ਹੈ ਫੇਰ ਕੀ ਹੋਇਓ ਬੇਪੀਆਂ ਤੋ ਚੌਕਾ ਯਾਦ ਮੇੜਾ ਹੈ
1: ਹੁਣੋ ਕੀ ਹੋ ਦੂਸਰਾ ਇੱਕ ਗੀ ਚਾਰ ਲਗਾਰ ਕਵੇ ਅੱਜ ਕੱਲ ਫੇਰ ਸਮਚਾਰ ਪਾਟਤਾ ਹੀ ਬਗਿਆ
0: ਇਹ ਕਿਆ ਹੋਇਓ
1: ਬਸ ਬਿੰਗੇ ਬਾਦ ਮੈਂ ਝਗੜੋ ਫਸਾਦ ਹੋਇਓ ਬੋ ਆਜ ਤਾਈ ਕੋ ਸੁਲਟਿਓ ਨੀ ਨਾ ਹੀ ਮਨ ਸੁਲਟੋ ਲਾਗੇ
0: ਦੇਖੋ ਦੇਖੋ ਲਿਓ ਬੋਲੋ ਫੇਰ ਕਿਉਂ ਹੋਇਓ
1: ਬਿੰਗੇ ਬਾਦ ਮੈਂ ਤੋ ਨਾ ਕੋਈ ਫੋਨ ਆਇਓ ਨਾ ਬੇ ਆਇਆ ਬਾਂਗੋ ਤੋ ਫੋਨ ਫੇਲ ਹੋ ਗਿਓ
0: ਅਲੇ ਮੈਂ ਤੋ ਬੋਲ ਹੀ ਗਈ ਥਾਰੇ ਪੜੋਸ ਮੈਂ ਬੋਈ ਸਰੀ ਹੋਇਆ ਨੀ ਬਿੰਗੇ ਮਾਸੀ ਬਾਤ ਕਰਨੀ ਮਨ ਤੋ
1: ਕਰਾ ਤੋ ਦੇਂਤੀ ਪਣ ਘਰੇ ਕੋਈ ਹੈ ਕੋਨੀ ਅਰ ਕਾਮ ਤੋ ਅਬਾਰ ਸਾਰੋ ਹੀ ਪੜਿਓ ਹੈ ਫੇਰ ਕਦੀ ਕਰ ਲਿਆ ਬੇਲ ਮੈਂ
0: ਅਲੇ ਰੁਕੀ ਬਾਤ ਤੋ ਵੀ ਹੋਈ ਕਰਨੀ ਜ਼ਰੂਰੀ ਕਾਮ ਤੋ ਵੀ ਹੋਈ ਹੋ ਤੇਰੋਂ ਤੋ ਇਤੀ ਦੇਰੀਆਂ ਹੀ ਕਰ ਲਈ ਬਾਤ ਲੈ ਅਬ ਫੇਰ ਕਦੀ ਕਰ ਸਿਓ ਲੈ ਰੱਖੂ ਫੇਰ ਹੈ
2: ਸੁਣੋ ਭਈਆ ਮਾਰੋ ਇੱਕ ਫੋਨ ਤੋ ਲਗਾਓ
3: ਫੋਨ ਕੇ ਥਰੇ ਘਰੇ ਲਗਾਵਾਂ ਕੇ
2: ਅਰੇ ਨਹੀਂ ਬਾਵੜਾ ਸੂਰਤ ਲਗਾਉਣੋ ਹੈ
3: ਤੋ ਇਹ ਬਤਾਓ ਨੀ ਫੇਰ ਲਿਓ ਕਰੋ ਬਾਤ
4: ਹੈਲੋ ਹੈਲੋ ਮੈਂ ਜਗਮਾਲ ਬੋਲੂ ਸੂਰਤ ਸਿਓ ਕੁਣ ਮੀਰਾ ਭੁੱਲੇ ਕੇ
2: ਹਾਂ ਹਾਂ ਮੈਂ ਹੀ ਬੋਲੂ ਖਰਤੀਆਗਾ ਬਾਪੂ
4: ਸੁਣਾ ਘਰੇ ਸੇ ਰਾਜੀ ਖੁਸ਼ੀ ਹੈ ਕਿ ਮੀਰਾ ਵਾ ਮੇਰੀ ਆਵਾਜ਼ ਮੈਂ ਜਿਕੀ ਟੇਪ ਭੇਜੀ ਵਾ ਸੁਣੀ ਕਿ ਤੂੰ ਮੀਰਾ
2: ਬਸ ਜਦ ਜੀ ਉਦਾਸ ਹੋਏ ਜਦ ਥਾਰੀ ਟੇਪ ਚਲਾ ਸੁਣ ਲਿਓ ਥੇ ਕਦਾ ਹੋ ਪਰਦੇਸ ਸਿਓ
4: ਅਜ ਟੇਮ ਲਾਗ ਸੀ ਮੀਰਾ ਹਾਂ ਸੁਣ ਖੱਤੀਆਂ ਕੋ ਧਿਆਨ ਰੱਖੇ
2: ਇਹਾਂ ਫੇਰ ਕਿਤੋ ਟੇਮ ਲਾਗ ਸੀ ਬਾਰਾਂ ਮਹੀਨਾ ਤੋਂ ਹੋ ਗਿਆ ਖਰਤੀਆ ਗੋ ਤੋਂ ਹੂੰ ਗਣੋ ਹੀ ਧਿਆਨ ਰੱਖੂ ਸੁਣੋ ਆਪਣੇ ਜੱਕੀ ਥੇ ਬੱਕਰੀ ਦਿਰਾ ਕੇ ਗਿਆ ਨੀ ਖਰਤੀਆ ਗਾ ਬਾਪੂ ਬਾ ਦੋ ਬੱਚਾ ਲਿਆਈਏ
4: ਅੱਛਾ ਔਰ ਕੀ ਕੰਮ ਚੱਲਿਆ ਮੀਰਾ
2: ਕੰਮ ਬਾਜਰੇ ਗਾ ਸਿੱਟਾ ਕਾਟ ਲਿਆ ਸੁਕਾਣ ਲਾਗ ਰਿਹਾ ਸੂਕ ਜੀ ਸੀ ਜਦ ਕਾਟ ਲਿਆ ਸਿਆ
4: ਬਾਪੂ ਕੀ ਹੈ ਮੀਰ ਕੀ
2: ਘਣਾ ਹੀ ਕਮਜ਼ੋਰ ਹੋ ਰਿਹਾ ਵੇਦ ਸਿਓ ਦਵਾਈ ਲਈ ਆਰਾਮ ਹੀ ਕੋ ਨਹੀਂ ਆਇਓ ਨੀ ਦੇਸੀ ਘੀ ਗੋ ਜਮਾਉਣੋ ਥਾਰੇ ਬਾਪੂ ਖਾਤਰ ਜਮਾਇਓ ਪਚਾ ਹੀ ਨਹੀਂ ਪਾਇਆ ਵੈ ਤੋ ਮੈਂ ਸਗਲਾ ਰਲ ਰਖਾ ਲਿਓ
4: ਲਿਓ ਇਹ ਵਿਚਾਲੇ ਮੇਰਾ ਮਾਰੀ ਯਾਦ ਕੋ ਨਹੀਂ ਆਈ ਕੇ
2: ਗਣੀ ਯਾਦ ਆਈ ਖਰਤੀਏ ਗਾ ਬਾਪੂ ਪਣ ਥੇ ਤੋ ਮਾਰੇ ਸਿਓ ਗਣੀ ਦੂਰ ਬੈਠਿਓ ਅਬ ਜਲਦੀ ਸਿਓ ਘਰ ਆ ਜਾਓ ਅਬ ਤੋ ਮਾਰੋ ਮਨ
4: ਹੈਲੋ
2: ਹੈਲੋ ਸੁਣੋ ਕੇ ਲਾਗੇ ਖਟ ਗਿਓ ਚਲੋ ਫੇਰ ਕਰ ਸਿਆ ਭਈਆ ਕਿਤਾ ਰੁਪਿਆ ਹੋ ਗਿਆ
3: 184 ਰੁਪਿਆ ਹੋ ਗਿਆ
2: ਹੈ ਇਤੋ ਬਿਲ ਇਤੀ ਤੋ ਬਾਤ ਹੀ ਕੋਨ ਕਰੀ ਨੀ
3: ਕਾਮ ਕੀ ਕਮ ਕਰੀ ਨੀ ਫਾਲਤੂ ਜ਼ਿਆਦਾ ਕਰੀ
2: ਕੇ ਕੇ ਹੋ
3: ਐ ਕੀ ਕੋਨ ਕੇ ਪੈਸਾ ਦਿਓ
2: ਆ ਲੈ ਪਕੜ ਪੈਸਾ ਭਈਆ
3: ਆ ਜੇ ਬੇਟਾ ਫੋਨ ਕਰਨਾ